ਭਜਨ ਸੰਧਿਆ ਕਾਰਜਕ੍ਰਮ ਸੁਣਨੇ ਵਾਲਿਆਂ ਦੇ ਸਾਰੇ ਸ਼ਰੋਤਿਆਂ ਜੋ ਮੇਰਾ ਯਾਨੀ ਪ੍ਰਕਾਸ਼ਾਂ ਦਾ ਪਿਆਰ ਭਰਿਆ ਨਮਸਕਾਰ, ਰਾਮ ਰਾਮ ਜੀ। ਭਜਨ ਸੰਧਿਆ ਕਾਰਜਕ੍ਰਮ ਲਈ ਨੇ ਬਿਲਕੁਲ ਹਾਜ਼ਰ ਹੋ ਚੁੱਕੀ ਤੇ ਜੀ ਭਈ ਬੋਲਦੇ ਨਾ ਤਾਂ ਈਸ਼ਵਰ ਤੇ ਜੁੜੇ ਦਾ ਜਿਹੜਾ ਵੀ ਮਨ ਹੁੰਦਾ ਨਾ, ਹਾਂ ਅਗਰ ਈਸ਼ਵਰ ਨੇ ਜੁੜੇ ਹੋਣ ਤਾਂ ਆਪਣੇ ਆਪ 'ਚ ਕਦੀ ਵੀ ਇਕੱਲਾ ਮਹਿਸੂਸ ਨਹੀਂ ਕਰਦੇ ਹਨ, ਲੱਗਦਾ ਵੀ ਕੋਈ ਹਾਂ ਨੇ ਸੌਗੀ ਹੈ ਨਾ। ਤਾਂ ਬਈ ਜ਼ਰੂਰ ਹਾਂ ਜੋ ਹਰ ਪਰਿਸਥਿਤੀ 'ਚ ਭਗਵਾਨ ਦਾ ਨਾਂ ਜੇ ਅਸੀਂ ਹਮੇਸ਼ਾ ਆਪਣੇ ਮਨਾਂ 'ਚ ਵਸਾਈ ਨੇ ਰੱਖਣਾ ਚਾਹੀਦਾ, ਕਨੇ ਵਿਸ਼ਵਾਸ ਈਸ਼ਵਰ ਪਰ ਪੂਰਾ ਬਣਾਈ ਨੇ ਰੱਖਣਾ ਚਾਹੀਦਾ ਕਿ ਅਗਰ ਕੁਛ ਵੀ ਹੈ ਭਗਵਾਨ ਜੇ ਕਰਦੇ ਹੋਏ ਸਹੀ ਕਰਦੇ। ਕਈ ਵਾਰ ਆਹ ਲੱਗਦਾ ਕਿ ਆਹ ਨੇ ਸ਼ਾਇਦ ਕੁਛ ਸਹੀ ਨਹੀਂ ਉਹਦਾ, ਲੇਕਿਨ ਈਸ਼ਵਰ ਦੀ ਮਾਇਆ ਹੈ, ਕਨੇ ਈਸ਼ਵਰ ਸਭ ਜਾਣਦੇ ਕਿ ਕਿਸ ਤਾਈਂ ਜੇ ਅਸੀਂ ਕਿਆ ਸਹੀ ਆ ਕਿਆ ਗਲਤ ਆ। ਤੋ ਤਿਨ੍ਹਾਂ ਪਰ ਜੇ ਅਸੀਂ ਆਹ ਜੋ ਪੂਰਨ ਵਿਸ਼ਵਾਸ ਹੋਣਾ ਚਾਹੀਦਾ। ਈਸ਼ਵਰ ਜੋ ਪਹਿਚਾਨਣੇ ਦੀ ਇੱਕ ਕਲਾ ਜਿਹੀ ਸੈ ਆਹ ਜੋ ਆਪਣੇ ਮਨਾਂ 'ਚ ਜੇ ਸੈ ਜ਼ਰੂਰ, ਕਿਉਂਕਿ ਦੇਖਾ ਨਾ ਅਗਰ ਮਨ ਭਗਵਾਨ ਨਾਲ ਜੁੜੇ ਰਹਿੰਦਾ ਤਾਂ ਆਹ ਹਰ ਸਹੀ ਗਲਤ ਚੀਜ਼ ਜੋ ਪਹਿਚਾਣ ਹੀ ਲੈਂਦੀ ਕਿਆ ਸਹੀ।

ਹੈ ਕਿਆ ਗਲਤ ਹੈ ਨਾ। ਲੱਗਦਾ ਹਾਂ ਜੋ ਕਿ ਚਲੋ ਈਸ਼ਵਰ ਜੀ ਕਰਦੇ ਹੈ, ਬੜੀਆ ਕਰਦੇ, ਸਭ ਅੱਛਾ ਕਰਦੇ ਹਨ, ਕਨੇ ਪਰਿਸਥਿਤੀਆਂ ਜੀ ਹੈ ਤਾਂ ਉੱਪਰ ਨੀਚੇ ਆਉਂਦੀਆਂ ਰਹਿੰਦੀਆਂ, ਹਮੇਸ਼ਾ ਇੱਕ ਜਿਹਾ ਟਾਈਮ ਰਹੇ ਜਿਹੜਾ ਵੀ ਨਹੀਂ ਹੁੰਦਾ ਹੀ ਆ। ਤਾਂ ਚਲਾ ਵੀ ਭਜਨ ਸੰਧਿਆ ਕਾਰਿਕ੍ਰਮ ਦੇ ਜ਼ਰੀਏ ਅਸਾਂ ਭਗਵਾਨ ਜੋ ਯਾਦ ਕਰਦੇ ਹਨ ਤਾਂ ਸੁਣਦੇ ਹਨ ਕਾਰਿਕ੍ਰਮ ਦਾ ਇਹ ਪਹਿਲਾ ਭਜਨ।